0: ਅੱਗੋਂ ਗੱਲ ਫੁੱਲਾਂ ਦੀ ਵੀ ਕੀਤੀ ਹੈ,
1: ਜੀ, ਜ਼ਰੂਰ ਜ਼ਰੂਰ
0: ਪ੍ਰਕਿਰਤੀ
1: ਜ਼ਰੂਰ,
0: ਦੀ
1: ਜ਼ਰੂਰੀ
0: ਕੀਤੀ
1: ਹੈ
0: ਹੈ।
1: ਸਾਵਣ।
0: ਹਾਂਜੀ ਸਰ, ਫੁੱਲਾਂ ਦੀ ਗੱਲ ਕਿਆ, ਫੁੱਲਾਂ ਵਿੱਚ ਤਾਂ ਮਹਿਕ ਆਉਂਦੀ ਹੈ,
1: ਜੀ ਜੀ ਸਰ,

0: ਮਿੱਟੀ ਵੀ ਮਹਿਕਦੀ ਏ
1: ਬਿਲਕੁਲ
0: ਸਾਵਣ ਦੇ ਮਹੀਨੇ ਵਿੱਚ, ਜਿਵੇਂ ਪਾਣੀ ਪਾਉਂਦੇ
1: ਹੁੰਦੇ ਜੀ,
0: ਬੂੰਦਾਂ ਪਾਉਂਦਨ,
1: ਮਿੱਟੀ ਦੀ ਮਹਿਕ ਤੋਂ ਵਧੀਆ ਤਾਂ ਕੋਈ ਜਿਹੜੀ ਖੁਸ਼ਬੂ ਹੀ ਕਹੀ
0: ਖੁਸ਼ਬੂ
1: ਹੁੰਦੀ
0: ਹੀ
1: ਹੈ।
0: ਬਣੀ ਬਿਲਕੁਲ ਉਹ
1: ਦੁਨੀਆ ਦੀ ਸ਼ਾਨਦਾਰ ਖੁਸ਼ਬੂ ਦਾ ਨਾਂ ਹੀ ਮਿੱਟੀ ਦੀ ਖੁਸ਼ਬੂ
0: ਮਿੱਟੀ
1: ਹੁੰਦੀ
0: ਦੀ ਖੁਸ਼ਬੂ, ਅਤੇ ਉਹ
1: ਜੀ
0: ਮਿੱਟੀ ਦੀ ਖੁਸ਼ਬੂ ਮਿਲਦੀ ਹੈ ਸਾਵਣ ਦੇ ਮਹੀਨੇ
1: ਜੀ
0: ਵਿੱਚ।
1: ਜੀ ਇਰਸ਼ਾਦ।

0: ਵਾਹ ਚੋਪੜਾ ਜੀ, ਬਹੁ ਬਹੁ ਵਧੀਆ ਤੁਸਾਂ। ਹਾਂ, ਠਾਰ ਡੀ ਤੇ ਫੁਆਰਾ ਨਾਲ ਲੋਕਾਂ ਕੋ ਬਹੁ ਚੰਗਾ ਲਗਾ ਹੋ ਸੀ। ਹੁਣ ਨਾ ਕੋ ਜਿਹੜੀ ਗਰਮੀ ਦੀ ਤਪ ਨਾਲ ਪਸੀਨੇ ਪੱਘਰ ਆਏ ਖੜੇ ਹੋ ਸਨ, ਤੁਹਾਡੀ ਫੁਆਰਾ ਨਾਲ ਸੁਣ ਕੇ ਜ਼ਰੂਰ ਉਹਨਾਂ ਦੇ ਹਾਂ ਠੱਡੇ ਥਏ ਹੋ ਸਨ। ਹਿੰਦ ਤੋਂ ਪਹਿਲੇ ਤੁਹਾਨੂੰ ਅਗਲੇ ਗੀਤ ਵਾਸਤੇ ਪੇਸ਼ ਕਰਾਂ, ਮੈਂ ਆਪਣੀ ਵੀ ਹਾਜ਼ਰੀ ਲਵਾਵਾਂ।
1: ਵਾਹ ਜੀ ਵਾਹ, ਵਾਹ ਜੀ
0: ਅਤੇ
1: ਵਾਹ।
0: ਇਹ ਤੁਸੀਂ ਸਾਵਣ ਦੀ ਗੱਲ ਕੀਤੀ ਹੈ,
1: ਹਾਂਜੀ
0: ਅਤੇ ਮੈਂ ਤੁਹਾਨੂੰ ਲੈ ਚੱਲਦਾ ਇੱਕ ਮੇਰੀ ਇੱਕ ਨਿੱਕੀ ਜਿਹੀ ਗਜ਼ਲ ਹੈ।
1: ਵਾਹ ਵਾਹ।
0: ਭਾਬੀ ਭਾਬੀ ਯਾਨੀ ਮਾਂ ਕੋ ਆਦੇ ਹੈ, ਅਤੇ ਕਿ ਮਾਂ ਤੋਂ ਵੱਡਾ ਸਾਵਣ ਜਿਹੜਾ ਹੈ ਉਹ ਕਿਥਾਂ ਹੀ ਵੀ ਨਹੀਂ ਆਉਂਦਾ।
1: ਸਾਈਂ ਵੀ ਨਹੀਂ ਹੁੰਦਾ ਜੀ, ਬਿਲਕੁਲ
0: ਕਿ ਸਾਵਣ ਦਾ ਮਹੀਨਾ ਤਾਂ ਆਉਂਦੇ ਤਾਂ ਟੁਰਵੇਂ ਦੇ, ਅਤੇ ਮਾਂ ਜਿਹੜੀ ਇਹੋ ਜਿਹੀ ਸ਼ੈ ਹੈ ਕਿ ਜੱਡਣ ਤੱਕ ਸਾਡੇ ਉੱਤੇ ਰਾਂਦੀ ਹੈ ਹੁੰਦੀ ਮੁਹੱਬਤ, ਉਹ ਤਾਂ ਤੱਕ ਬਾਲ ਮਾਂ ਦਾ ਆਸ਼ੀਰਵਾਦ ਸਾਵਣ ਦੇ ਤੌਰ 'ਚ ਮਹਿਸੂਸ ਕਰੇ ਨੇ ਉਮਰ ਭਰ।
1: ਕਿਆ ਬਾਤ ਹੈ ਡਾਕਟਰ ਸਾਹਿਬ।
0: ਭਾਬੀ ਲਾਡ ਕਰੇਂਦੀ ਹਾਈ, ਆਓ ਆਪਣੀ ਭਾਬੀ ਕੋ ਯਾਦ ਕਰੋ। ਭਾਬੀ ਲਾਡ ਕਰੇਂਦੀ ਆਈ, ਇਸ ਭਾਬੀ ਤੁਸੀਂ ਆਪਣੀ ਡਾਡੀ ਕੋ ਵੀ, ਨਾਨੀ ਕੋ ਵੀ, ਕਿਸੇ ਕੋ ਵੀ, ਕਿਸੇ ਦੇ ਲਾਡ ਕੋ ਜਿਹੜਾ ਹੈ ਯਾਦ ਕਰ ਸਕਦੇ ਹੋ।
1: ਕਿਆ ਬਾਤ ਹੈ।
0: ਕਿਉਂਕਿ ਜਿਹੜੇ ਵੇਲੇ ਅਸਾਂ ਸਿਰਾਇਕੀ ਦੀ ਗੱਲ ਕਰ ਰਹੇ ਹਾਂ ਘੱਟੋ ਘੱਟ ਹਿੰਦੁਸਤਾਨ ਵਿੱਚ, ਤਾਂ ਵੱਲ ਇਹ ਸਿਰਾਇਕੀ ਜ਼ੁਬਾਨ ਜਿਹੜੀ ਬਚ

0: ਰੱਖੀ, ਸਾਡੇ ਬਜ਼ੁਰਗਾਂ ਨੇ ਬਚਾ ਰੱਖੀ ਹੈ। ਤੇ ਸਭ ਕੁਛ ਸਿਰਾਏ ਕਿ ਯਾਦ ਆਵੇ ਤੇ ਕੋਈ ਬਜ਼ੁਰਗ ਕਿਰਦਾਰ ਯਾਦ ਨਾ ਆਵੇ, ਹੋ ਨਹੀਂ
1: ਹੋ ਨਹੀਂ
0: ਸਕਦਾ,
1: ਸਕਦਾ,
0: ਇਹ ਥੀ
1: ਬਿਲਕੁਲ
0: ਨਹੀਂ
1: ਨਹੀਂ।
0: ਸਕਦਾ। ਤੇ ਆਓ ਸਿਰਾਏ ਕੀ ਤੇ ਉਸ ਬਜ਼ੁਰਗ ਕਿਰਦਾਰ ਨੂੰ ਆਪਾਂ ਯਾਦ ਕਰੂੰ ਜਿਹੜੇ ਇਸ ਮਾਂ ਬੋਲੀ ਨੂੰ ਹਾਲੇ ਤੱਕ ਜ਼ਿੰਦਾ ਰੱਖੇ ਹੋਏ।

ਮੰਦਰ ਉੱਤੇ ਮੱਥੇ ਬਹੁ ਟਿਕੇਂਦੀ ਹਾਈ, ਮੱਥੇ ਬਹੁ ਟਿਕੇਂਦੀ ਹਾਈ। ਵੱਲ ਕਹੇ ਲਾਲਾ ਜੀ ਕੁੱਟਦੇ ਹਨ ਸਾਕੂ। ਕੋਈ ਗਲਤੀ ਕਰ ਆਉਂਦਾ ਸੀ, ਲਾਲਾ ਜੀ ਬਹੁ ਝਾੜ ਪਿਟੇ ਨਾ ਜੁੱਤੇ ਚਾ ਕੇ। ਵੱਲ ਕਿਆ ਦਿੰਦੀ ਹੈ ਭਾਬੀ, ਕਿਆ ਕਰਦੀ ਹੈ ਮਾਂ, ਕਿਆ ਕਰਦੀ ਹੈ? ਲਾਲਾ ਜੀ ਕੁੱਟਦੇ ਹਨ ਸਾਕੂ, ਭਾਬੀ

0: ਵਿੱਚ ਛੂਣਾ ਹੋਇਆ ਇਹ ਨਗੀ ਨਾ
1: ਨਗੀਨਾ।
0: ਹੈ।
1: ਵਾਹ
0: ਕਿਉਂਕਿ
1: ਵਾਹ,
0: ਸਭ ਕੋਲ ਵਧੀਆ ਸਾਵਣ ਦਾ ਹੀ ਮੌਸਮ,
1: ਮੋਰ ਨੱਚਣ ਪੈ ਮੰਨਣ ਜੀ,
0: ਮੋਰ
1: ਹੋਰ ਕਿਆ
0: ਨੱਚਦਨ
1: ਦੱਸੋ
0: ਜਾਂਦੇ ਵਿੱਚ,
1: ਜੀ।
0: ਹਵਾਵਾਂ ਚੱਲਦਨ ਜਾਂਦੇ ਵਿੱਚ ਠੰਡੇ ਠੰਡੇ, ਅਤੇ ਮੈਂ ਕਹਿੰਦਾ ਹਰ ਦਿਲ 'ਤੇ ਇੱਕ ਨਸ਼ਾ ਜਿਹਾ ਆਉਂਦੇ,
1: ਬਿਲਕੁਲ,
0: ਪ੍ਰਕਿਰਤੀ 'ਤੇ ਨਸ਼ਾ ਆਉਂਦੇ।
1: ਮੋਰ ਨੱਚਦਨ, ਕੋਇਲਾਂ
0: ਕੋਇਲਾ
1: ਗਾਉਂਦੀਆਂ
0: ਗਾਂਦਨ,
1: ਜੀ,
0: ਪਪੀਹੇ ਪੀਹੂ ਪੀਹੂ
1: ਪੀਹੂ ਪੀਹੂ
0: ਕਰੇਂਦਨ,
1: ਕਰਨ ਜੀ
0: ਅਤੇ ਕਿਆ ਬਾਤ ਹੈ ਸਾਵਣ ਦੀ,
1: ਜੀ,
0: 12 ਮਹੀਨੇ ਵਿੱਚ ਮੈਂ ਤਾਂ ਨਗੀਨਾ ਮੰਨਦਾ
1: ਪੂਰੀ
0: ਇੱਕ।
1: ਕਾਇਨਾਤ ਸੱਚੀ ਗੱਲ ਆਖੀ ਤੁਸਾਂ,
0: ਵਾਹ ਜੀ,
1: ਗਾਵਣ ਨੱਚਣ ਲੱਗ ਪੈਂਦੀ ਹੈ,
0: ਹਾਂਜੀ
1: ਸਵਾਗਤ
0: ਫਿਰ
1: ਹੈ, ਬਹੁਤ ਸੋਹਣਾ।
0: ਹਾਂ। ਅਤੇ ਅਗਲੀ ਲਾਈਨ ਮੈਂ ਲਿਖੀ, ਅਗਲਾ ਟੱਪਾ ਹੈ, ਸਾਵਣ ਦਾ ਮੀਂਹ ਵਰਸਾ ਕਿ ਸਾਵਣ ਦਾ ਮੀਂਹ ਵਰਸਾ, ਆ ਢੋਲਾ ਰਲ ਭੀਜੂ। ਆ ਢੋਲ ਦੂਰ ਕਿਉਂ ਖੜੇ ਬਾਈ,
1: ਜੀ
0: ਅਸਾਂ ਇਕੱਠੇ ਦਾਨੇ ਆਏ
1: ਜੀ
0: ਬਾਈ, ਮੀਂਹ ਵਰਸਦਾ ਪਿਆ ਅਤੇ ਕਿਆ ਮਾਸ਼ੂਕ ਆਸ਼ਿਕ ਹੋ ਕਹਿੰਦੀ ਪਈ ਹੈ,
1: ਜੀ ਜੀ
0: ਸਾਵਣ ਦਾ ਮੀਂਹ ਵਰਸਾ ਆ ਢੋਲਾ ਰਲ ਭੇਜੂ।

0: ਤੇ ਦਰਖਤਾਂ ਦੇ ਟਾਹਣੀਆਂ ਤੇ ਪੀਂਗਾਂ ਦੇ ਕਤਾਰਾਂ
1: ਵਾਹ
0: ਹਿੰਨ
1: ਵਾਹ
0: ਦਰਖਤਾਂ ਦੇ ਟਾਹਣੀਆਂ ਤੇ ਪੀਂਗਾਂ ਦੇ ਕਤਾਰਾਂ ਹਿੰਨ ਵੱਲ ਯਾਦ ਆਉਂਦੀ ਹੈ ਕਿਵੇਂ ਆਪਣੇ ਪ੍ਰੇਮੀ ਦੀ ਆਪਣੇ ਢੋਲ ਦੀ
1: ਜੀ
0: ਅਤੇ ਮਾਸ਼ੋ ਕਿਆ ਕਹਿੰਦੀ ਹੈ ਪ੍ਰੇਮਿਕਾ ਕਿਆ ਕਹਿੰਦੀ ਪਈ ਹੈ ਬੱਦਲਾਂ ਵਿੱਚ ਚੰਨ ਦਿਖਦਾ ਹੁਣ ਤਾਂ ਪ੍ਰੇਮੀ ਦਿਖਦੇ ਬੱਦਲਾਂ ਦੇ ਵਿੱਚ ਸਾਵਣ ਦੇ ਬੱਦਲ ਘੁੰਮਦਨ
1: ਜੀ
0: ਅਤੇ ਮਾਸ਼ੋਕ ਕਹਿੰਦੀ ਹੈ ਬੱਦਲਾਂ ਵਿੱਚ ਚੰਨ ਦਿਖਦਾ ਮੀਂਹ ਦੀਆਂ ਕੜੀਆਂ ਵਿੱਚ ਸਾਕੂ ਪੁੱਛਦਾ ਸੱਜਣ
1: ਵਾਹ ਕਿਆ ਸਹੀ
0: ਦਿਖਦਾ
1: ਵਾਹ
0: ਕਿ ਮੀਂਹ ਦੀਆਂ ਕੜੀਆਂ ਵਿੱਚ ਸਾਕੂ ਪੁੱਛਦਾ
1: ਪੁੱਛਦਾ
0: ਸੱਜਣ ਦਿਖਦਾ ਅਤੇ ਸਾਵਣ ਜਿਹੜੇ ਲਿਆ ਸੀ ਤਾਂ ਕਿਆ ਥੀ ਸੀ ਮੇਰੀ ਜਿੰਦੜੀ ਸਵਰ ਵੈਸੀ
1: ਵਾਹ
0: ਮੇਰੀ ਜਿੰਦੜੀ ਸਵਰ ਵੈਸੀ ਸਾਵਣ ਦਾ ਮੀਂਹ ਵਸਸੀ ਸਾਵਣ ਦਾ ਮੀਂਹ ਵਸਸੀ ਮੈਡਾ ਸਾ ਸਾ ਠਰ ਵੈਸੀ ਸਾਵਣ ਦਾ ਮੀਂਹ ਵਸਸੀ ਮੇਰਾ ਹਰ ਸਾਹ ਯਾਨੀ ਕਿ ਹਰ ਸਾਂਸ ਸਾਂਸ ਮੇਰੀ ਠਰ ਵੈਸੀ ਇਸ
1: ਜੀ
0: ਵਾਸਤੇ ਕਹਿੰਦੇ ਵੀ ਮੈਡੀ ਜਿੰਦੜੀ ਸੰਵਰ ਵੈਸੀ
1: ਜੀ
0: ਸਾਵਣ ਦਾ ਮੀਂਹ ਵਸਸੀ ਮੈਡਾ ਸਾ ਸਾ ਥਰ
1: ਵਾਹ ਸਹੀ ਵਾਹ
0: ਵੈਸੀ ਸਾਵਣ ਦਾ ਮੀਂਹ ਵਸਸੀ ਮੈਡਾ ਸਾ ਸਾ ਥਰ ਵੈਸੀ ਤੇ ਬਦਲਾਂ ਵਿੱਚ ਹੋਰ ਕਿਆ ਹੈ ਬਦਲਾਂ ਵਿੱਚ ਜਿਹੜਾ ਸਾਵਣ ਹੈ
1: ਜੀ
0: ਬਦਲਾਂ ਵਿੱਚ ਸਾਵਣ ਹੈ ਬਸ ਸਾਵਣ ਆਉਣ ਵਾਲਾ ਤੇ ਸਾਵਣ

0: ਦੇ ਵਾਅਦੇ ਪੱਕੇ ਹੋਣ ਯਾਰਾਂ ਕੋ ਮਿਲਣ ਦੇ,
1: ਜੀ
0: ਤੇ ਕਿਆ ਕਹਿੰਦੀ ਪਈ ਹੈ, ਬੱਦਲਾਂ ਵਿੱਚ ਸਾਵਣ ਹੈ, ਸਾਵਣ ਦਾ ਕਰਾਰ ਪੱਕਾ, ਸਾਵਣ